애니 녀지인 줄나 쳇다 양도 과일리 땡당나 지레나다 그게 남양다 냈다 쇼그마 아야 대노 답고 니 렌탕다 히나지레나 마음완 아치 네트니 쳇카 그라다 다가 네파르카다 넬 수치 이쪽 쇼가다 잡토인 진레다 대조니 나그메너가 쳇속당하다가 대탕라 초팅 그거니 아다 망소르카 히근족제나 차레다다 아 머그노 아 만도피 nil gharik chigda wakadan dhaka kira ngonggui tabjiri samga ten nu tabgadan dhazga kachinri sami dang inda niranga katsana tsirtagi zga zangu chuyi nu ten aya te dangna da daga chata da zangin da tagi da tanga chaga ngu da hi da tanga chata yang tukwai li ten ju kachinri zi da kongrik dhaka songi war te dangna da makuli chana chata gden tenro ni chalun shiawa yinbi isi makuli zhigonu ga chata inja zga da chata gden rasi ra chak lomba rasi rasi Tētāngā tā nācīn nām pārshūk, tā nāmī nām jīcāng tīyab tāng tāni tōngur shāwā nā khantā kachīc. Tāgā tā tā gā gōnggā tā chātā kūvī tōng jū, tētō nī chāgā wā kā yirpī yā tā jū, tā rā kā kachīn yīs kī wārī. Tētāngā tā kētī chāgā yirpī tā mābzāngī tā tāng chātā mā kūvī, tā gōnggī shā kū nū gā ndamu wā kā chīn chī nāngā tsukh dō nū ndam zib jēngu, o tā chālā gā mā yōngī, ndamu gā chā tōng jēs kū, o tā tā gā chā yīnchīg mā chī kū gōsī. Chā mākūwī tōngnā tā tīkchā yīnsi. Āyā, chā tē tīkyo nā tāwa yīnsi. Tē āñchā nī chā zirā chā mākūwī nā chā lōmbā chī. Chā tāngu tā azo lōmbā tā, lōnzī, lōnchā tā zikā zi tā hōngu nā ngā mankam nī rōwā mī rīg tā tōngu zirā mō. Jamsan chā rā zi nā hōngu nā ngā trūl ngē chīn zi wā rī. Tē tāngā tā tā gā trūt tā tā gā tār chēngu, tā tā gā tār chēngu tōngu ndi yīgō tā shirjī pā lōb chōng chē rī. Shirjī kā nyā rī kā nyā kārū chēngu tā gā khazō sācā sāng māi nū tā bī nī nā tā kā gā nyā gā dī yirpī zī nī nā kāng tār chēng tā kā gā chukhā tōng nā nō kāmē kā. Chīg chē nā kā gā chōng rī rī kā tā tā chāz gō nā rī chā tā lī lī chīng chīg tā tōng gō mī dē yō rī. Tā azo tā gō mē kā, tē tāng tā tāng sāng jī nā tā āyārkā wā kā tā tār chēngu. Tā tā gā chukhā chēngu, tā tā gā chikgam nā ngā zhigā, chānglokku nā ngā zhigā nū, chānglokku chikgā zhigā nū, tā ndir kā tā tā gā khamsā thunggu nū, tā xīgā nyankā chēmbu rīyā. Tā lū chōng chōng rī kā gā tāng sāng dīgā thung nā, nū nā mā rī, mā nū nū chā rī zi nā, chū lū chōng chōng nū tā pukā, nū nū xī gō nā mā rī. Tā kā gā lōng tī wā kā ngā chā xī chī gā chī yū chī shō nā, tā kā gā wā kā wā lā shā yī dō rī. Tē tāng tā chī tī rā tā lū yā rā sam chī, zhib chī zhū yā rā wā chī tā zhū tā wā nā tāq tā jimāng yu yā rā tā zhū nyā gā nā ngā yō kā mū chōng rī zhū yu khuā yin nī tī nā yā rā lū zhib chī yā rā wā chī tā zhū tā kār gā tā chī gā cī zhū jē rā mā yu jīn rā rā tā rō nī tā lū khuā gā cī rā kā xiāng jīn rā rā wā tā ndā mū gā nā mbā mā shūng gu kā tā rī kā tā chā rī zhū nā rā ngā lū rī jī khu Tegay da azu da ga anruxu gwenja na da sa alanshir chi gazi. Sa linga la ka nir kanji na kamsa nju jindra damu ga ganga da lukur da wame zanga chomja na xii ga zab-zab cha guri. Oya, da huynchuk jaz ga wame zanga da ga shayi zu si tang nu zhigni inja na trombo ili madda na da zhigni da ga lo zhibche ya ra wali yongji da zu da netta gatar ka da besa u ili ngon giri ya. Da chinchik zu tong tong isha la ma song. Tegay da na da ga songgo nu da chatik tang denba da wari esi. Tei tanga ta taga nachinzi na tanda par shogos kono ta a tanda tongnyan na maris ki wari. Tege ta achum hankang nga nera khunchuk jina napa taga cha dachiz ka ta cha shi ga kuvij gono dachiu mahtoko cha danyan na maris. Ta chande wa ka ta nginda nginda mo manga she godom ekara ta ngayu ka nitsi nang ni nyokta chenpuri. Tangsang azu taga hankang ra di nang na hankang charchin shanu nang na ta taga alokko cha kuchi ku tamo ta ngo zamashik mara kori jagtong na manchin ni cha lansa tiga yola chi. Tei tanga ta taga chata maran tiga yungna kuwek maari ya. Chachiga tiga zhigunin tamo zire. Ta chiga zina shirji barga da tsortai chita zo ta kazi chaga trotsita sheku nama zi, chaga kuwekyo me shekiyo ama. Tei tanga ta taga zo shirji ta te songna ra ta namchi nangni dana ra ko chargo shin ta zina. Diga cha chandi terni. Chargo terni maari, chargo terju kaka xin maari. Chargo zi chang karga yo na maari. Tiga ta nga zo tangma tamo nyamnyo yo. Khoinchuk jina taga inchaga nangni taga chargo ka nyunga hatu water zi tasekari. Hatu zina chandi gino. Water zina chara zi. Te tanga ta hatu water zi tangna diga karu nga kanchari songa. Tendro ni ta weipo lusi chigo ka zi chogan chuk chigo. Ti nga zhig tanga chachig tiga zhig tanga da kira wangjiri. Ta ta ta waka pe tangma ka chinchika ti nara chedga songa. Cha kume ka zi. Cha ta waka cha nipa ka lukdo wari.
need a boy water zi ta ta shekyo boy water zi na ta chere cha ku tang nu shekyo ta zi na ta kichu ta shi ga ta yam char kiyo re shi jitka cha tiga cha zi ga ku go na re zi ta ki huay li tong tong na ma chuk ni zi te dang ta man kang na nga song na ta ta ki cha ta jian gu yo na re ta ki tiga lang tang ga tancho ni ta na pa ga ka na nga zi zi re tiga jian jan ra ta shir jian na ta yo ka mo tiga ta te dang na ta chere zi na ta cha ta ku me ni la ka ta cha ta glon ba Та не па, та мой на, та не па пар шоксконун, та на сонжону, та шига нян качен бурес. Та не ме нам чи чан, та га тиоб танхта не матона, не ме чикара, та не ка цонра нанган зенгрес, та кунара сонжону тари. Тиге та та га, та шига качен, лепи та га, токшу забгиес кону, та оан дари. Та та на та, та не, та кунрика нантон дэнру, та сонг цар сонгари. Та та на та, ди, мэн чикан дэ инжа на та, казан га та га, чартан дэнру или та та, та жикшан га цхнраму тари. Dan daran nangtun yiko yungu do nu tabko shiga ta kachin resami dan diwarandiga chignari. Te dangna dan da yinjizga da jima nigdi manam shafchu lukbi jen jungu mama yinnam chertini naji kablang mantar tabdiindar nana ngayna samin na chukkaavsi da jima skurtazo da mbojaraasi. Te dangna da nigmi di skononda da ga tangsang yinjina da nigmi di skurtazo nigma nga duwi di ziri dan de Azo nangchi tang jari shen na, da shay che mangara kang tar chang, da karsang tarang anik di zu zi na, awa ta tikhe ta ga nangchi tang jari shay gu chi me ga. Da chungku ya kwa tsum jina ra ta, da war kiwa manga ga ta, da ga semkhar chiz ga yiku na ta, nye tham chik ka li jimri ma tsanu. Nye tham chik ka wa ka sem zangar ka tori da tang ta, rang tak taga samlu tong go ni, gersim tak tang zang go ni, da mo ga ti tsika tong tang ta, kasi ta chiz go na re zi na ta, da ga jarki ka shen na ta ga, Toto wichi zi xe kukasi. Ta toto ziri tazo machi ga korkata nyanka lewi do kasi kiwa. Ta huynchok jazika zi sanjir dangni ra tangsang rignu tari. Ta huynchok jazika taga nyalo lenzika ni lukyo jina. Ta yara chobchok cho kiwa maari. Chobchok cho ki menu charezina ka dukishira kuri ta cho jewi chi nga tang ma zogtang aasi. Tamu ga tondaka manga shungi ta tangsang lamka ni nyaza lukyo jina ta nyate tkhirok cho ki menu ga tamu ga tikawa tondo. Та азу окшай чызгы нерыз мачуныри да. Тейдандан дымуга тицунде да чырыз да шапчун гамбайна да. Дейко да чызрезна нерири-рири гыжаншык нишелисона азу раңраңраң гыта лижимди ты коркыйор. А та чысуга чомжина семчин чинтенг лиг гынга да да шапчун гамбага гынга да нанаманан чунжонгыва. Тыге да дылу нижаг гынга чомри тара да карсын дерн тану жарта чону жемцентри. ओ शफचो त लोसों नु ताकता जोंगुरा ममायिन बा थामचता छेठिनिस तान जोंगु ममायिन बा जिर थाचो आ चानरिक बार का यचिन मार ता जो इन जना यचिन म छ जो जोंगलक न न द सवी लियो ओया ते त न जो जिकतेन द छको नु वले जिकतेन द नीनु आ जिकतेन द ताग जिको नु आ छखनी जिकसम ग नेतन थाम छ पुता जोंगलक न न सोंगे रोआ गरिस चरवाइन जनन रोआ ग अरगन द अरग टगा कारी द तंगता An dikhe ta ga riririririn rashi jag jo nu tari. Tam jungura mamayi bayin da ta zo azun nruwa rikchik nanga maga hanchik nruwa ta thamchi pola kugarila. Te dana dan da thamchi ta ta gaga maari es kiwa ri. Oya ta karsangi kone rashi kun tari. Achi kha sheti ta zo kha shaki sina ta shimburi tara ta achikni charezina kuwa matru nu. Anini charezina ta koriga mbukhsuk zu gano. Samni charezina ta achu arangargini lakan shen ta jungu mamayin ba tamche tigri. Oya, teitangna ta neki kablang mentar tabdiin darasi. Oda neki kablang ta ta mambahtar tabki yuwarisi. Ta achu diwi luk samgarang kanga ta daga chuksar netik netda shungi da tangi ta mangsuk chara nyang ta zambalang mangsuk da nyang nari. Teitangna ta da injizika ta achi daga arimne kariksi jirwara. Tētāngā tā rīmne kārīksī kīrwāyī nā chārēzī nā tā nāt dā tsūn gungu tsā shōngdī tā tū kāngnī shōngdī nā ndē dē tā shirjī nāngjī tsāngmā kā kīwā rī kā gāndē sābdhirī kīyō nā tā jīgnī jīgnī sā wū zī shē wū nā mā rī rī tā rā kāng tār chāng mā tām chī kā tā tā gā zō sā nyē nū mā nyē nū tsāngmā sī rī o tē lī sō nā tā tā gā rīngē tā jīm rī tā kōr kīwā rī Ti kapsa daga kiwa manga ga shedri lindga sona da chirezna rishchi ga sukchik tamo ga nama na tsukhsi da azu orka ga inja na azu shagang chengu shagang skonu daga tsaga shukwa tuksonu tari da azi tsaga sangji skonu da tamche po si iti na da di tigta hongwa pogi da tanga da daga nashung gonu da azu waka sorika zhongtar ta inja na azu genan da tam inja na daga
다 다가 정막은 되게 렘지 녹이 어때 있던나 다처럼 마무 간주라 속아 치 어떻게 다 갑랑 때 용나 다 갑랑 거 득득가 그 다치기가다 냈던 기기 요스기어다 나한테 이제 희노들이 단다 다치기다와 그 리리리리 자리시에 쭉 가모르더라 다 어 근데 가구 끊는 니치치간 기고금 아 다 잔리바르가 그 심지기 치케일이 용나 다 쪽선나트 원고이 줘다 가뜸 잡나 다 디상자메 끄스기어 아 카리드 잡다나다 아치치간기고노 종생국 탑기와레지 다디한치니다 조아가 아 청치끝이 아 득세이겠다고 아 만지가 득세이겠다고 아 도모치가라다 니와메노 아 사우셰와레 데이노 탑거단다 니라다 네크 카블랑인디다조다 카츠온다랑 그 디촌 도모 어다 잔나 초코삼 그래 덴조니 나나니나마스나 초카브지 아야 다 당상은 늘 모마하고기와 말해 다주 오고 소아르과 따윈이나 로니 통한가 어 너무가 종르그리 아테이노 답거다 네가 아다다가 제첸 이와 딱 제탑라스 과다 아 허든지 저수이다 땅다 아한다가 제땅 아다 냠이그라다가 아 나토코다가 너무가 종르그 망하는나 요너자다 아치 망하와거다 땅성 니 생기와 말 아야 다다즈나 아치 맘바초 지금 맘바비콘다 모즈리터라 강타르짱 Takarsan dhe rin achi shilg suri kishay kunu netar ka takshay li digi ngay zong te tangna ta tila ka ta waka mandi shin shachiri tkhay achi suchi kuni tamu manga zi ta mankang chiu tam chi kura ta tatak tak ajiga jigi day war aya te tangna ta tangrab suri kishay kunu nal ta khunchuk jina azu ngine kargisa chirwa AIDS chengu aha te troni waka chakje menu ga AIDS chengu ਆ ਤਾ ਦਾਗ ਕੈਂਸਰਸ ਕੋਨੋ ਆ ਤਿਹਨ ਚੱਕ ਦਾਗ ਤਾ ਦਾਗ ਚੰਬਾ ਅਰਜਰ ਕਨੇ ਚੰਬੋ ਅੰਦਰ ਕਾ ਤਾ ਅਚੀ ਤਾ ਨਿਸੰਗਿਓ ਅਮਰ ਤਾ ਟਮੋਸ਼ਨਾ ਆ ਤਾ ਦਾਗ ਐਟਨ ਚੰਗੂ ਤਾ ਗੇ ਜਰਕੇ ਕ ਐਟਨਸ ਕੋਨੋਂ ਦੇ ਤਾ ਦੀ ਸਰਜਿਕ ਕ ਕ ਕੈਂਸਰਸ ਕਿਓ ਆ ਕੈਂਸਰ ਨ ਦਾ ਵਾਕ ਤਾ ਤਾਨੋਂ ਰਾ ਚਾਂ ਰਿਕ ਪਾਰ ਕਾ ਗ ਤਾ ਨਿਸੰਗਿਓ ਅਮਰ ਕੈਂਸਰ ਕ ਨੈਮ ਬਤ ਆ ਯਾਨ ਜ਼ਾਮਨ ਯੋਂਜ਼ੋਕ ਆ ਗੁਰਮੂ ਛਮੋਜ਼ਲਾ ਕ ਕੁਵੋਕ ਆ ਨਿ ਜ ਹਿ ਛਮੋਜ਼ਕ ਕੁਨਾਰ ਤਾ ਨੈਤਰ ਕ ਵਾਕ ਨਿਸੰਗਿਓ ਅਮਰ ਆ ਚਰਤੰਗ ਕੈਂਸਰਸ ਕੋਟਰਾਜ਼ੋ ਅਜ਼ੇ ਦਾ ਗੰਦੀ ਨੰਤੋਂ ਦੇ ਅੰਦਰ ਚਜ਼ਰੇ ਤਜ਼ ਨਾਤਾ ਅਜ਼ੋ ਅਧਿਸਿੰਗ ਚਖਾਂ ਰਮੋ ਆ ਖਰਗ ਦਾ ਗ ਨੈਂਬਤ ਤਮੋ ਜ਼ਰੇ ਜ਼ੀਨ ਦਾ ਨਿਯੰਗ ਤੇ ਕੈਂਸਰ ਜ਼ੀ ਤਕ ਤਾ ਤਦਾ ਦਾ ਗ ਯਾਰਕਿਲਾ ਦਾ ਗ ਐਟਨ ਜ਼ੀ ਦਾ ਪਾਚ ਚਿਕ ਜੀ ਨਾਂ ਦਰ ਦਾ ਗ ਜਰਪਿੰਗ ਕ ਕੈਕ ਨਾ ਚਰਾ ਜਰ ਤਨੀ ਦਾ ਗ ਚੰਕੂ ਲੋਪਸ਼ਕ ਆ ਜਾਰ ਕ ਗ ਕੁ ਤੇ ਦਾ ਚੰਕੂ ਜਾਕਬ ਕ ਯਿਗ ਨਾ ਗੂਗੋ ਨੂ ਜਮਸਨ ਤੇ ਤਿਕ ਦੋਟ ਰੇਟੀ ਦਾ ਦਾ ਗ ਐਟਨ ਤੋ ਜ਼ਤੰ ਐ ਤੋ ਜ਼ਤੰ ਤਾ ਜ਼ੋ ਦਾ ਅਸੀਂ ਤਾਂ ਕੋਆ ਲੁੰਗੀ ਵਾ ਮਾਰੇ ਤਾਂ ਨਹੀਂ ਸੰਗੀ ਵਾ ਮਾਰੇ ਆ ਤੇ ਤਾਂ ਤਾਂ ਖੁੰਡ ਕੰਦਗੇ ਸੁੰਗੋ ਨੂੰ ਦਰ ਕਾ ਤਾਂ ਉਮਾ ਗਾ ਨੇ ਕ ਨੇ ਛੋ ਤਾਂ ਥੇਂ ਦੋਇਨ ਲੀ ਜੋਨੇ ਤਾਂ ਮੋਰੇ ਤੇ ਤਾਂ ਨਾ ਨਾ ਨੀ ਨਾ ਮਸਾ ਨਾ ਸੁਖ ਕਬ ਚੈਪਰ ਸਿਕੁਮ ਮਟੋ ਜਰਚਿਨ ਜ਼ੋਮਸ ਤਾਂ ਚੈਪਰ ਤਾਂ ਚਰੇ ਜ਼ਨਾ ਤਾਂ ਸਿਕੁਮ ਮਟੋ ਪਾਗਨ ਦਮ ਮੋਗ ਜਰਚਿਨ ਤਾਂ ਹੋਇੰਗ ਤਾਂ ਜ਼ੋਮ ਗਿਓ ਤੇ ਤਾਂ ਅਸੀਂ ਤਾਂ ਸੰ ਤਾਂ ਗਨ ਗੇ ਸੰਲੋ ਤੋਂ ਰਾ ਤਾਂ ਚ ਸੁਖ ਤੰਗ ਤਾਂ ਗ ਠੋਮਰਾ ਤੰਗ ਨਾ ਜੋ ਤਾਂ ਸੰ ਸਾਗਨ ਨੰ ਨਾ ਸਾਗੋ ਨੂ ਸਮਾਇ ਨਾ ਜੋ ਕੋਤਾ ਓ ਸਮਾ ਮਠੋਪਾ ਗ ਜਰਚਿਨ ਸਮਾ ਠੋਪਾ ਗ ਜਰਚਿਨ ਲੀ ਮੰਗਰੇ ਆਇਆ ਤਾਂ ਅਸੀਂ ਖੁਈ ਚੋਂ ਚੋਂ ਜ਼ਿਗ ਨਾ ਦਮ ਜ਼ਿ ਤਾਂ ਕੋਂ ਨੀ ਸ਼ੈ ਨੂ ਛਰ ਕਾ ਛ ਤੋਂ ਨਾ ਅਜ਼ੋ ਤਾਂ ਸ਼ੀ ਗ ਤਾ ਵਾ ਕ ਨੋ ਪਾ ਛੀ ਨੂ ਛ ਮਰ ਸੰ ਵਾ ਤ ਤੋਂ ਨਾ ਤਾਂ ਸੁੰ ਗਿਓ ਕਾ ਤੇ ਤਾਂ ਤਾਂ ਅਨਾ ਛ ਗ ਤਾਂ ਅਜ਼ੋ ਤਾਂ ਗ ਸਾਚੀ ਤੋਂ ਚ ਤਰ ਕ ਜਗ ਯਾਰ ਤਾਂ ਤਾਂ ਸੰ ਨਿਆਂ ਚੰ ਨੰ ਨੀ ਜ਼ਾਗ ਜ਼ਿ ਅਜ਼ੋ ਤਾਂ ਗ ਰਿਗ ਜੋਕ ਸਾਗਨ ਨੰ ਨੀ ਤਨ ਰੋ ਨੀ ਵਾ ਕ ਨਿਆ ਤੋਂ ਛ ਮੰ ਗ ਦੇਰਮਾ ਕਾਰ ਤਾਂ ਵੇਫ ਚੋ ਤੰ ਤੰ ਨਾ ਤਨ ਰੋ ਨੀ ਤਾਂ ਤਾਂ ਗ ਸੁੰ ਚਗ ਵਰ ਤਾਂ ਜ਼ੋ ਛਿੰ ਚ ਕਾ ਕ ਮੋ ਫਸ਼ਾਰੀ ਜਾਬ ਤੰ ਤਨ ਨੀ ਤਾਂ ਔਰ ਕ ਯੰ ਨੰ ਸਾਮਾ ਤ ਦਿ ਕ ਯਾਰ ਤਾਂ ਤਮੂ ਜ਼ੋਂ ਦੇ ਤੀਜ ਤਾ ਜ਼ੋ ਦਾ ਛਜ਼ਰੇ ਤ ਨਾ ਤਾ ਉਮਾ ਗ ਤਾ ਸਮਾ ਮਠੋ ਚੂ ਗ ਜਰਚਿੰ ਤਾ ਸਮਾ ਛੋਨੂ ਗ ਜਰਚਿੰ ਤਾ ਮੰਗ ਰੇ ਤੇ ਤਾ ਤੰ ਸੰਗ ਨਿਰ ਕਾ ਗਰ ਆਰੋ ਸਮਾ ਸਾਗ ਨ ਜੋ ਤਸ ਤ ਨਾ ਸਮਾ ਛਜ਼ ਗ ਸਾ ਜੀ ਤਨ ਸ਼ੰਬੂ ਜ਼ ਸਾ ਸਿਰ ਕਰੇ ਮਾਰ ਤੋ ਆਰੋ ਸਮਾ ਛੋਨ ਜ਼ ਸਾਗ ਨ ਜੋ ਸਿਰ ਕ ਮਾਰੇ ਤੇ ਨੂ ਤਾ ਕ ਤਾ ਛਰੇ ਸਮਾ ਖੋਟੂ ਇਨ ਕੰਗ ਛੁਆ ਰ ਕਾ ਗਰ ਸਮਾ ਸ਼ੰਬੂ ਛੇ ਜ਼ੋ ਗੋ ਗ ਜ਼ੀ ਤਾ ਨਿ ਥਾਮ ਚ ਗ ਛੀ ਗ ਜੁਆ ਤੇ ਸਮ ਨੂ ਤੰ ਦੁ ਜੁਮਾ ਤੋ ਕੋ ਤਾ ਛਜ਼ਰੇ ਤ ਨਾ ਤਾ ਸਮਾ ਤ ਠੋ ਮਟੋ ਸਮਾ ਤੀ ਨੋਪਾ ਥੇਪ ਕ ਯੋ ਕਮੇ ਕ ਤੇ ਨ ਦੰਗ ਜਗ ਨ ਤਾ ਹਾਚੰ ਕੋੰਬੁਰ ਤਾ ਮੇਕ ਸੇ ਜੁ ਕਮੁਰ ਆਇਆ ਤੇ ਗੇ ਤਾ ਯਾਕਬ ਕ ਰਾ ਛਜ਼ਰੇ ਤ ਤਾ ਤਾ ਗ ਸਮਾ ਤਮਜ਼ੇ ਨੂ ਗ ਲਿਖੁੰ ਗ ਰਾ ਤਾ ਗ ਸਮਾ ਗ ਪਿਕਾ ਤੇ ਤਾ ਪਿਕਾ ਨੰ ਗ ਛਿਗ ਛਜ਼ਰੇ ਨਾ ਸਮਾ ਗ ਤਾ ਜਰਪੀ ਤ ਖਰ ਗ ਛੱਦਨ ਰੇਲਾ ਮਾਰੇ ਤੇ ਤਾ ਤੇਂ ਰੋ ਨੇ ਸੰਜਾ ਤਾ ਗ ਤਾ ਤਮੂ ਜ਼ਾਂਜ਼ਗਾ ਮਾਰ ਤੋ ਤਾ ਤਪੀ ਵਾ ਮਾਰ ਤਾ ਸਮਾ ਤ ਠੋਕੀ ਹੋ ਕਮੇ ਕਸ ਕੋ ਨੋ ਤੇ ਤਾ ਨਿਯ ਤਮ ਚਿਕ ਤਾ ਦੋ ਨੰ ਇਕ ਯੋ ਨ ਮਾਰੇ ਤੇ ਨੋ ਤਪ ਕ ਤਾ ਚਰੇਜ਼ ਨਾ ਤਾ ਸੇ ਕੋ ਮਠੋ ਪਾ ਗ ਜਰਚਿੰ ਦਾ ਤੰ ਸੰ ਜ਼ੋਮੀ ਦੋ ਕਸ ਤੇ ਦੰ ਨਾ ਤਾ ਛਨ ਸੁਇਨ ਤੋਆ ਛਰ ਮਾ ਠੁਲਸ ਤਾਂ ਦੰ ਨਾ ਰਤ ਸੋ ਮਾਰੇ ਤਾ ਖਰਚੰ ਤਾ ਗ ਕੁਨੀ ਸੇ ਕੋ ਨੋ ਗ ਨਫਸ਼ੋ ਪਾ ਰ ਕਾ ਗਰਾ ਤਾ ਛਨ